ਗੁਰੂ ਦਰੂਰਨ ਔਰਜਰ ਅਦਮੀਮ ਥਾਗੀ ਗੀ ਬਲੋ ਲੋਦਾ ਹੁਲੇ ਤੇਸ ਗੁਏ ਸ਼ੇਨ ਤੇ ਦੇਸ ਨੀ ਚਾ ਯੰਦਰ ਵੇਚ ਅਸੋ ਜੀ ਨਾ ਗੈਨ ਚੁਰੀ ਨੂ ਜੀ ਚੁਰ ਦਰ ਉਸ ਤੇਲ ਗੈਟਲ ਮੁਗਤ ਮੂ ਝਲ ਬੁਤਲੇ ਬੌਲੇਂ ਗੋਂ ਜੋ ਹੈ ਜੇਨਾ ਥਾ ਨਗੀ ਮੁਤਲ ਹੋਇਰੀ ਮੁਤੋ ਥਾ ਬੇ ਜਾਨ ਵਲਤਾ ਕੋਈ ਸ਼ੇ ਸਾਲ ਲੋਂ ਸ਼ੇ ਯਨ ਹਾ ਠੰਗਾਂ ਲੋ ਯੀ ਚੂ ਨ ਆ ਥਾ ਬੁਗਦਰ ਥੋਂ ਥਾ ਆਰੀ ਜੀ ਨੋ ਨੋ ਉਸ ਮਲ ਹੋਂ ਨੂ ਗੈ ਸੋ ਉਸ ਨੂ ਜੋ ਬੈਨ ਦਾ ਉਰਗੋ ਹੈ ਲਗੀ ਉੱਚੇ ਹੁੰਦੋ ਸ਼ਰਾ ਬੁਇੰਦਰ ਉਰੁਲ ਗੈ ਜਿਰ ਉਲੇ ਸ਼ਰ ਨੇ ਆਲੋਂ ਤਸੋਂ ਸੋਰ ਗੈ ਸੋ ਉਨੀ ਵਾ ਸਾਉ ਦਿਰ ਉਦਨਾ ਨੁ ਹੋਈ ਦੁਗਾਰ ਦੋਰ ਨ ਬੀ ਉਮ ਦਿਸੇ ਬਲ ਵਸਾ ਅਤਕ ਮੀ ਚਿਕ ਤੂਨ ਦੋਰ ਵਾਲਾ ਉਲ ਦਿਖਤਨ ਉਚਰ ਬੇਨਾ ਉਚਿਨ ਜਿਨ ਨ ਹੁੰਦੋ ਸ਼ਰ ਨੇ ਆਲੋਂ ਤਸੋਂ ਸੋਰ ਗੈ ਸੋ ਦਲਦਾਨ ਕਾਟਕਨੀ ਉਰਤੇ ਬੋਗਨੇ ਛਤਗੀ ਅਲਗੋ ਹੋ ਬਲ ਵਾਲਾ ਸ਼ੇਰੇ ਹਲੋਂ ਬਲ ਏਰਲ ਹੋਏ ਆਵੀਂ ਚਿਨ ਸ਼ੇਰ ਖੁਜੋ ਨਾਮ ਲੋ ਉਹ ਵੀ ਬਲ ਜਨੇ ਸੋਲਰ ਆਤਾ ਦੇ ਵੀ ਚਿਤ ਕੋ ਦੇਰੇ ਤੋਏ ਸੋ ਅਲਦਾ ਉਸ ਕੋ ਦੇਲੇ ਤੋਆ ਥਾ ਉਨਨੇ ਦੇ ਸਨ ਇਮੋ ਉਹ ਵੀ ਬੁ ਕਰ ਕਾ ਚਿਲ ਉਚਿਗਿਓਨ ਉਨ ਹਲੋਂ ਜਰ ਖਸਨੇ ਉਂਦੁ ਸਿਨ ਏਰਲ ਗਾਇਆ ਗੁਲ ਆਦੋ ਦੋ ਦਲੋ ਬਲ ਹਾ ਦੋਲੇ ਬੇਜਰ ਅਸੇ ਆਬਲੀ ਕੀ ਥੇਬ ਜਗਾ ਕਾਚਕੇ ਇਬਲ ਤੇ ਬੋਗੀ ਗੀ ਆਲ ਸੋਤੀ ਨਲ ਜਿਰ ਥਾ ਯਾਰ ਬਲਾਕ ਯਾਰ ਹੋਲ ਤੋ ਹੰਨਾ ਅੰਗਲ ਸੇ ਬਲ ਮੁਨੀ ਗੀ ਗੋ ਸੇ ਆਦ ਗੋ ਤਲਾ ਗੋਲਾ ਰਨ ਉਨਰਨ ਬਾਈ ਗੋ ਮੋਸਕਦ ਨੀ ਮਾਰਗਾ ਸੇ ਨੂ ਦਿਰੋਸਨ ਤੇ ਕਾਤਕਨ ਯਬਰ ਤੇ ਬੋਗਨ ਸੋਤੀ ਹੋਲੰ ਗੋ ਦੇ ਹਾ ਦੋਲੰ ਗੇ ਜਰ ਅਬਲ ਹੈਵਾਨ ਮੰਗ ਜੇ ਫੀ ਮ ਅਨੀ ਗੀ ਤੁਰ ਚਾਗਲ ਵੇ